0: ኦኬ ሰና በከለከለለሽ ዳስፍ አጭቅም ደገና ሰነሰ ሱፐር ከራሽ ገና ተዙሪ ኸበረሽ ሻ ዲግደሲ ਬਿਲਕੁਲ ਜੀ ਤਾਂ ਸੋਸ ਕੋ ਵਲੇ ਸ਼ੇ ਚਿਕਾ ਲੋ ਕੇ ਖਸੀ ਬ 0963511488 ਬਾਨੇ ਛੇ ਦੇ ਸੀ 0963511488 ਮੇ ਉਸ ਬਿਲਕੁਲ ਕਾਲ ਕੋ ਵਲੇ ਸ਼ੇ ਖਸੀ ਅਸਲਾਮ ਅਲੈਕੁਮ
1: ਵਾਲੇਕੁਮ ਅਸਲਾਮ ਮਿਹਬਾਨ ਵੈ ਸੰਗ ਖੈਰ ਦਾ ਤੀ
0: ਚਾ ਬਿਲਕੁਲ ਸ਼ੇ ਸੀ ਬਿਲਕੁਲ ਸ਼ੇ ਕੁਰਬਾਨ ਸੁਖ ਖਬਰੇ ਕੇ ਵੇ ਤੇ ਕਮ ਸੇ ਨਾ
1: ਫਰਹਾਦ
0: ਬਰਕੀ ਫਰਮ ਟੰਗ ਫਰਹਾਦ ਬਰਕੀ ਸੇ ਖੁਰਕਲੇ ਸੜੀ ਮਸ਼ੀਦ ਤਵਾਵੀ ਪ੍ਰੋਗਰਾਮ ਸ਼ੇ ਬਿਲਕੁਲ ਖੈਰ ਸ਼ੇ ਸੀ ਫਰਹਾਦ ਬਰਕੀ ਸੇ ਪਾਵਲ ਚਲਦੇ ਕਾਲ ਖੜੇ ਲੱਗੀ ਦਾ ਸੇ
1: ਬਿਲਕੁਲ
0: ਪ੍ਰੋਗਰਾਮ ਤਾਂ ਪੇ ਇੰਤਜ਼ਾਰ ਵੀ ਹਾਂ ਸੀ ਇੰਤਜ਼ਾਰ ਦੇ
1: ਬਿਲਕੁਲ ਇੰਤਜ਼ਾਰ ਪ੍ਰੋਗਰਾਮ ਦੇ
0: ਸਹੀ ਦਾ ਸੀ ਬਰਕੀ ਸੇ ਤਾਂ ਨਮੋ ਮਾ ਪਾਵਲ ਚਲਵਾ ਹੋ ਰਹੇ ਦਾ ਸੀ ਫਰਹਾਦ ਬਰਕੀ
1: بالکل
0: بالکل ٹھیک ٹھاک سی بیا خو با مش نوٹینشن پروڈکٹس استعمالوی او کنا
1: بالکل نوٹینشن پرون روا خستل یو دکان دا تاور اغلب خو هغه سره یو غنو کریم دلا باس سبان بل اور راشا کریم بدلته ملاوی دي
0: هم
1: نوٹینشن تین روا خستل نوٹینشن تا اس غا خو جای کی یو کریم نام سو ملا غا د ماته سبان بل اور شتم را کړو دي
0: کم کریم نہ ملا ویش کم سے نہ ملا ویش
1: بازار کے نور باندھا ایک نمبر سولہ ڈا سے دو کشو دموں کا ریوال دیا گیا ہمارا خالی کو بات ہو گیا
0: نہ نہ تاسو کم سے پٹانگ سے کم سے کہ وسیع ہے محل برکیا برکیا نو محل کی بسم اللہ جن سٹور سے ملاوی چھ نو ٹینشن پروڈکٹ سے پشتنا تینا وہ کشا بسم اللہ لطیف ٹھیکہ دار سے چکم دیکھے نا اگر کور کے دین لواز جزغر جن سر سرایا جان سر ہم ملاوی شی پیر سے برشا بابا چکم بازار دیکھے نا دی تانے سٹی تانے مختا فیملی شاپنگ سینٹر سر ملاوی شی دنیا بازار تے نڑکتے
1: دکاندار

0: ਜਿਸ ਸਾਨੂੰ ਬਿਲਕੁਲ ਰਾਜੂ ਦਿੱਤਾ ਸੋ ਲਾਇਓ ਕਾਲ ਤਾਂ 09635114488 ਅਜ਼ਦ ਦਾ ਨੰਬਰ ਦਰਸ਼ੋ ਮੈਸੇਜ ਨੰਬਰ ਹਾਂ ਦਰਸ਼ੋ ਦੇ ਪੀ ਟੀ ਸੀ ਐਲ ਨੰਬਰ ਹਾਂ ਦਰਸ਼ੋ ਦਾ ਨੰਬਰ ਤਾਸੋ ਜਾਨ ਸਰ ਉਲੀ ਕੋ ਬਿਲਕੁਲ ਪੈਨ ਕਲਮ ਯਾ ਮੋਬਾਈਲ ਰੋ ਆਖਲੋ ਤਾਸੋ ਦਾ ਨੰਬਰ ਜਾਨ ਸਰ ਉਲੀ ਕੋ ਦੇ ਮੁਰਾ ਪੀ ਟੀ ਸੀ ਐਲ ਨੰਬਰ ਦਾ 09035 11 400 88 09035 11 400 88 09035 11 400 88 ਪਦਕ ਨੰਬਰ ਤਾਸੋ ਮੁਸ਼ਤਾ ਮੈਸੇਜ ਲੈਸੋ ਕਮ ਪੀਟੀਸੀਐਲ ਨੰਬਰ ਦਾ ਪਦੇ ਬਣੇ ਤਾਸੋ ਮੁਸ਼ਤਰਾ ਬਿਲਕੁਲ ਬਰਾਏ ਰਾਸ ਖਬਰ ਕਵਲੈਸੋ ਨੋ ਗੁਰ ਚੀ ਮੁਸ਼ਤਰਾ ਨੰਦ ਟੈਲੀਫੋਨ ਪ ਕਰਖੇ ਬਾਂਧੇ ਅਵਲ ਨਏ ਕਾਲਰ ਚਦਾ ਆਗਾ ਚੋਕ ਤਾ ਜੀ ਅਸਲਾਮ ਅਲੈਕੁਮ ਵਾਲੇਕੁਮ ਸਲਾਮ ਰੋਜ਼ਾਨਾ ਚੋਕ ਔਲਕਮ ਜੀ ਸਲੀਮ ਕਟੇ ਖੇਲ ਮਾ ਸਰ ਪਲੇਂ ਦਾ ਸਲੀਮ ਕਟੇ ਖੇਲ ਤਾ ਅਰ ਕਲਾ ਵਾਂ ਪ੍ਰੋਗਰਾਮ ਚ
1: ਅਦਰਮਾਨ ਸੇ ਇਜ਼ਤਮਾਨ ਸੇ ਬਸ ਹਕੂਮਤ ਵਹੀ ਦਰ ਸਰਨਾਸ ਦਾ ਕਮਰ ਸਰਨਾਸ ਦਾ ਬਲੋਚ ਟੋਲ ਕਸਾਨ ਡੇਰ ਕਸਾਨ ਦਾ ਸਰਨਾਸ ਦੀ ਪ੍ਰੋਗਰਾਮ ਦੇ ਆੜ ਵੀ ਖਾਂਦਾ ਮਜ਼ੇ ਤਾ ਰੱਖ ਲਈ
0: ਅੱਛਾ ਨੰ ਪਪਲੇ ਜੋ ਨੇ ਨਾ ਸਕਾ ਪਿਰਾਨ ਬਚਾ ਦਰ ਸਰਨਾਸ ਹੋ اگر پیران بچے در سر ناس ونن جوڑ بل جائے ناس ہاں
1: نن علی ائی پلو تلیو بران سلے وا اگا حکومت نن پدا بل طرف تلیو باغونه مو ورتوای بوڈی کلی چے باغولا سو
0: اچھا تاسرا چوک چوک ناستی
1: وہی کتی کھیل سر ناس دا کمر بلو در سر زہران بلو در سر پل حکومت اور روز مائی سب در سر دیر کسان
0: بے وید خوائی چتا پروگرام ز بالکل لری لار سا بیا چنگ ورتول گاوا بیا چینا بیا داخو د ماته داسې وایي چې زه هغه ګوش یارم ځکه چې بیا مې خلک ډسټرب کوي
1: یار یې کیدی بالکل زه پسې راغلی یم موږ کسان پسې راځي دا په دې تاسو ورور ریډیو ځات نه غوړې او موږ پسې راځو
0: اچھا ډیر مننه سلیم کټي خیال چاته په پیغام لاچ جی
1: مطلب تو ورور شوړې ریډیو کې دې دوه ته وایي چې مشان جام وو کې ان شاء الله د رفیق جان رفیق لالا او حکومت ورور دا دې دوه شاعری دې لازمون وار وي چې کچې دې شاعری ته ډېر سنجیدګی دا ډېر خوش مزاج ډېر مخلص انسان دې دوه والا پروګرام دې وایي ان شاء الله ډېر به خوشحالي
0: ډېر مننه یقیني خبره ده جی
1: سید جان حکومت مطلب دې ته سپیشل سلام انو چې ټول ریډیو کې دې ټول ته سپیشل سلامونه
0: ډېر مننه ډېر جی دوستانو سلیم کٹی خیل سرد وعید کٹی خیل او دی نور ٹولو ملگرو مرسرا پلین باندھے 09635114488 گرو چی مرسرا بل کالر چوک تا ٹیلی فون پلی کا السلام علیکم
1: وعلیکم السلام رضا